0: ਨੀ ਗਲਤ ਦੀ ਮਕਾਨ ਨੰਤ ਪਾਏ ਡਿੱਪ ਤੇਲੇ ਤੂੰ ਮਕਾਨ ਰੱਖੋ ਦਰਦੋ ਤੋ ਅਨੀ ਗਲਤ ਦੀ ਮਕਾਨ ਨੰਤ ਪਾਏ ਡਿੱਪ ਤੇਲੇ ਤੂੰ ਮਕਾਨ ਰੱਖੋ ਯੇ ਕਤਰੀਨਾ ਯੇ ਕਤਰੀਨਾ
1: Radio Sarang 107.8 FM.